0: ਨਾਲ ਲੋਤਕਾਣੀ ਚੌਕ ਮਾਤਲੀ ਤੇ ਔਰਤਾਂ ਦੇ ਬਿਮਾਰੀਆਂ ਦੀ ਮਾਹਿਰ ਡਾਕਟਰਿਆਣੀ ਡਾਕਟਰ ਅਤੀਕਾ ਸਈਦ
1: ਰੋਜ਼ਾਨੂ ਸੁਬੁਹ ਜੋ 10 ਖਾਂ ਰਾਤ ਜੋ 10 ਵਜੇ ਤਾਈ ਮਰੀਜ਼ਾਂ ਜੋ ਇਲਾਜ